ਆਪਾਂ ਖੋ ਪੈਣਾ ਹੈ, ਰੱਬ ਨੂੰ ਸਿੱਧੇ ਹੋ ਪੈਣਾ ਹੈ। ਚੁੱਪ, ਜੇ ਤੂੰ ਰੋਈ ਮੈਂ ਰੋ ਪੈਣਾ ਹੈ।

ਮਾਂ ਨਾ ਫਿਰ ਜੇ ਲਿਖਿਆ ਹੀ ਨਹੀਂ ਤੇ ਰੋ ਨਾ ਫਿਰ ਇਸ਼ਕ ਨੀ ਮਿਲਿਆ ਸ਼ਿਵ ਨੂੰ ਜਾਨੀ ਤੂੰ ਤੇ ਮੈਂ ਕਹਾਂ ਨਾ ਫਿਰ।